ਕਾਰ ਵੇਚਣਾ ਹੋਵੇ ਜਾਂ ਫਿਰ ਕਾਰ ਖਰੀਦਣਾ ਹੋਵੇ ਹਮੇਸ਼ਾ ਯਾਦ ਰੱਖੋ ਨੈਪਕੋ ਸਟੇਟ ਵਾਲਿਆਂ ਨੂੰ ਇਹਨਾਂ ਦੀ ਫ੍ਰੀ ਸਰਵਿਸ ਜਿਸ ਤਰ੍ਹਾਂ ਕਿ ਕਾਰ ਦੀ ਐਡਵਰਟਾਈਜ਼ਿੰਗ ਮਾਰਗੇਜ ਐਡਵਾਈਸ ਤੇ ਵੈਲਿਊਏਸ਼ਨ ਦਾ ਫਾਇਦਾ ਉਠਾਓ ਜਿਆਦਾ ਜਾਣਕਾਰੀ ਵਾਸਤੇ 5746000 ਜਾਂ ਫਿਰ 5712259 ਤੇ